0: ਠੀਕ ਹੈ ਜੀ। ਮੈਂ ਜੀ ਪਿੰਡ ਮਾਲਕੋਟ ਜ਼ਿਲ੍ਹਾ ਬਠਿੰਡਾ ਪੰਜਾਬ ਤੋਂ ਡੀਜੇ ਤੋਂ ਮੱਟੂ ਬੋਲ ਰਹਾ ਹਾਂ ਸਰ ਜੀ।
1: ਮੱਟੂ ਜੀ ਬਤਾਏ ਕੌਨ ਸਾ ਗਾਣਾ ਸੁਣਨਾ ਚਾਹਤੇ ਹੈਂ ਆਜ?
0: ਸਰ ਜੀ ਕੱਲ ਸਾਵਣ ਮਹੀਨੇ ਦਾ ਨਾ ਸੋਮਵਾਰ ਲਾਸਟ ਸੀਗਾ ਜੀ, ਸਾਵਣ ਮਹੀਨੇ ਦਾ ਜੀ
1: ਜੀ।
0: ਕਿਰਪਾ ਕਰਕੇ ਜੀ ਮੈਨੂੰ ਰੁੱਤ ਤੇ ਜੀ ਸੁਣਾ ਲਓ ਜੀ। ਇਹ ਮਾਣ ਯੋਗ ਬੰਦੇ ਭਾਈ ਦਰਸ਼ਕਾਂ ਤੇਜਾ ਮੁੜੇ ਅਬਾਲੇ ਤੋਂ ਆਜੀ, ਉਹਨਾਂ ਨੇ ਪਹਿਲਾਂ ਵੀ ਆਪਣੇ ਨਾਲ ਗੱਲਬਾਤ ਕਰਕੇ ਜੀ ਮੈਂ ਉਹਨਾਂ ਨੂੰ ਨੰਬਰ ਦਿੱਤਾ ਜੀ, ਪੰਜ ਚਾਰ ਵਾਰੀ ਕਾਲ ਲਗਾਈ ਹੈ ਜੀ ਉਹਨਾਂ ਨੂੰ। ਉਹਨਾਂ ਦੀ ਫਰਮਾਇਸ਼ ਤੇ ਜੀ ਮੈਨੂੰ ਆਹ ਸੁਣਾ ਲਈ ਮੇਲਾ ਫਿਲਮ ਹੈ ਜੀ ਇੱਕ।
1: ਮੇਲਾ ਫਿਲਮ ਦਾ ਕੌਨ ਸਾ ਗਾਣਾ ਹੈ ਸਰ?
0: ਹਾਂ ਬਤਾ ਸਰ ਜੀ ਬਤਾਤਾ ਹੂੰ ਜੀ। ਉਹ ਕਿਤੇ ਨਾ ਜੀ ਰੁੱਤ ਹੈ ਮਿਲਨ ਕੀ ਸਾਥੀ ਮੇਰੇ ਯਾਰ ਜੇ ਗੀਤ ਸੁਣਾ ਦੇਗਾ ਜੀ।

0: ਤੁਹਾਡੀ ਹੋਣ ਵਾਲੀ ਨੂੰਹ ਨੂੰ ਮਿਲਣ ਆਇਆ ਸੀ। ਆ ਜਾਊਂਗਾ ਪਰਸੋਂ।
1: ਬੇਟਾ ਤੈਨੂੰ ਪਤਾ ਤਾਂ ਹੈ ਆਪਣੇ ਇੱਥੇ ਵਿਆਹ ਤੋਂ ਪਹਿਲੇ ਮਿਲਣਾ ਠੀਕ ਨਹੀਂ।
0: ਚੰਗਾ ਸੰਤਾਲੀ ਵਾਲਿਓ, ਕਹਿ ਤਾਂ ਰਿਹਾ ਕਿ ਆ ਜਾਊਂਗਾ ਮਿਲ ਕੇ।
1: ਹਾਂਜੀ
0: ਮਾਂ ਪਹੁੰਚ ਗਿਆ।
1: ਚੱਲ ਜਲਦੀ ਆ ਜੀ ਘਰੇ।
0: ਆ ਜਾਊਂਗਾ ਪਰਸੋਂ। ਚੰਗਾ।

0: मित्रा एक दिन रह गया तेरा, वेखदे आ किन्ने क पानी च तू। हैलो,
1: ओ तू पैसे मोड़ने आ कि नहीं?
0: ਭਾਜੀ ਬਸ ਇੱਕ ਦਿਨ ਹੋਰ ਦੇ ਦੋ, ਫਿਰ ਆਪਣੀ ਗੱਡੀ ਚੱਲ ਪੈਣੀ, ਮੈਂ ਤੁਹਾਡੇ ਸਾਰੇ ਲੈਣੇ ਦੇਣੇ ਲਾ ਦੂੰ।
1: ਯਾਮੇ ਦੀਆਂ ਕਿਸ਼ਤਾਂ ਤੇ ਤੋਂ ਲਾ ਨਹੀਂ ਹੁੰਦੀਆਂ, ਗੱਡੀ ਚੱਲਣੀਆਂ ਤੇਰੀ, ਕਦੇ ਕੋਈ ਜ਼ਮੀਨਾਂ ਵੇਚ ਕੇ ਵੀ ਸਟਾਰ ਬਣਿਆ? ਚੁੱਪ ਕਰਕੇ ਪੈਸੇ ਮੋੜ ਦੇ, ਸਿਰਫ ਇੱਕ ਦਿਨ ਆ ਤੇਰੇ ਕੋਲ।
0: ਹਾਂ ਸਿਮਰਨ, ਕਿੱਥੇ ਆ ਤੂੰ?
2: ਮੈਂ ਨਾ ਤੁਹਾਡੇ ਨਾਲ ਨਹੀਂ
0: ਗੱਲ, ਉਹ ਗੱਲਾਂ ਤਾਂ ਬਹੁਤ ਕਰਨੀਆਂ ਨੇ, ਤੂੰ ਆ ਜਾ, ਨਾਲੇ ਮੈਂ ਤੈਨੂੰ ਇੱਕ ਸਰਪ੍ਰਾਈਜ਼ ਦੇਣਾ। ਛੇਤੀ ਆ, ਮੈਂ ਤੇਰੀ ਵੇਟ ਕਰ ਰਿਹਾ।
3: ਪੁੱਤਰ ਜੀ, 2 ਸਾਲ ਹੋ ਗਏ, ਉਹ ਮੈਂ ਹੋਰ ਕਿੰਨਾ ਕੁ ਰਿਸ਼ਤੇ ਵਾਲਿਆਂ ਨੂੰ ਰੋਕ ਕੇ ਰੱਖੂ, ਹੋਰ ਨਹੀਂ ਵੇਟ ਕਰ ਸਕਦਾ ਮੈਂ।